ਨਾਨਕ ਭਗਤਾ ਓ ਮਹਾਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਸ੍ਰੀ ਫੋਰਥ ਚੈਨਲ ਆਫ ਡਿਵਾਈਨ ਲਾਈਟ ਐਂਡ ਟਰੂਥ ਗੁਰੂ ਰਾਮਦਾਸ ਦੇਵ ਜੀ ਚੈਂਟ ਦ ਨੇਮ ਆਫ ਦ ਲਾਰਡ ਹਰ ਹਰ ਹਰ ਹਰ ਐਸ ਗੁਰਮੁਖ ਐਵਰ ਅਰਨ ਦ ਪ੍ਰੋਫਿਟ ਆਫ ਦ ਨਾਮ ਇੰਪਲਾਂਟ ਵਿਦਇਨ ਯੂਰ ਸੈਲਫ ਡਿਵੋਸ਼ਨ ਟੂ ਦ ਲਾਰਡ ਹਰ ਹਰ ਹਰ ਹਰ Sincerely dedicate yourself to the name of the Lord. Hud, hud. Meditate on the name of the merciful Lord. Hud, hud. With love, forever sing the glorious praises of the Lord. Dance to the praises of the Lord. Hud, hud, hud. Meet with the satsangat, the true congregation, with sincerity. Come, O companions, let us unite in the Lord's union, listening to the sermon of the Lord. Earn the profit of the Nam. O Lord, Hud, Hud, be merciful to me and lead me to meet the Guru. Meeting the Guru, a sincere yearning for the Lord wells up in me. Praise Him, the unfathomable and inaccessible Lord. Each and every moment, sing the Lord's name. Be merciful and meet me, O Guru, great giver. Nanak yearns for the Lord's diverse devotional worship. Be merciful and meet me, O Guru, great giver. Nanak yearns for the Lord's devotional worship. Why, Guruji, Khalsa? Why, Guruji?

ਓਂਕਾਰ ਸਤਿਗੁਰ ਪ੍ਰਸਾਦ ਰਹਿਰਾ ਸਾਹਿਬ ਹਰਿ ਜੁਗ ਜੁਗ ਭਗਤ ਉਪਾਇਆ ਪੈਜੈ ਰਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰਿ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰਿਆ ਨਿੰਦਕ ਪਿੱਟ ਤੇ ਨਮਦੇਵ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਏ ਛੁਡਾਇਆ ਇਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ

ਹਨ ਅਨੁਮਾਨਤ ਮਹਾਂ ਮੋੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨ ਤਨਹ ਪਿਵ ਆਪ ਆਪਣੀ ਬੁਧ ਹੈ ਜੇਤੀ ਵਰਣਨ ਪਿੰਨ ਤਿੰਨ ਤੁਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹੀ ਪੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਬੁਜ ਖਾਣ ਬਹੁਰ ਰਚ ਦੀਨੀ ਕਾਹੂ ਫੋਰਾ ਜਾ ਹੋਇ ਬੈਠਾ ਕਹੂੰ ਸਮਟੈ ਪਯੋ ਸੰਕਰ ਕੈਟਾ ਸਿਗਰੀ ਸ੍ਰਿਸ਼ਟ ਦਿਖਾਏ ਅਛੰਭਵ ਆ ਜੁਗਾਦ ਸਰੂਪ ਸਵੰਭਵ ਹਬਰਾ ਛਾ ਮੇਰੀ ਤੁਮ ਕਰੋ ਸਿਖਿਓ ਬਾਰਿਆ ਸਿੱਖ ਸੰਗਰੋ ਦੁਸ਼ਟ ਜਿਤ ਉਠਵਤ ਉਤ ਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੈਸੇ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਾਉ ਕੇ ਬਾਰ ਤਿਆ ਹੈ ਤਾ ਕੇ ਕਾਲ ਨਿਕਟ ਨੈ ਹੈ ਰੱਛਾ ਹੋਏ ਤਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਨੈ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾ ਕੇ ਤਾਪਤ ਨਕ ਮੈਂ ਹਰ ਹੋ ਰਿਧ ਸਿਧ ਕਰਮਾਂ ਸਭ ਹੋਏ ਦੁਸ਼ਟ ਛਾਛ ਵੈ ਸਕੇ ਨ ਕੋਈ

ਜਾਣੀਓ ਰਾਮ ਰਹੀਮ ਪੁਰਾਨ ਕੁਰਾਨ ਨੇਕ ਹੈ ਮਤ ਏਕ ਨ ਮਾਨਿਓ ਸਮ੍ਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣੀਓ ਸ੍ਰਿਯਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋ ਹਵ ਖਾਨਿਓ ਦੋਹਰਾ ਸਗਲ